ਦਾ ਖੇਡਿਕ ਤਾਂ ਨਧਾ ਦਿੰਦਾ ਤੇਰੇ ਕਿਤੇ ਦਾਦਾ ਦਿੰਦਾ ਸਾਦਰ ਗਿਧਾ ਦਿੰਦਾ ਕਿੰਨਾ ਕਿੰਨਾ ਸਾਦਰ ਗਿਧਾ ਦਿੰਦਾ ਦੱਸ ਦਿੰਦਾ ਗਿੰਨ ਸਦਾ ਦਿੰਦਾ ਦਾਦਾ ਦਿੰਦਾ।